ਸਾਡੇ ਗੌਸਫੀਆਂ ਫਰਮਾਉਂਦੇ ਨੇ ਉਹਨੂੰ ਰੰਗ ਲੱਗ ਜਾਂਦੇ ਨੇ ਗੌਸਫੀਆਂ ਫਰਮਾਉਂਦੇ ਨੇ ਉਹਨੂੰ ਰੰਗ ਲੱਗ ਜਾਂਦੇ ਨੇ ਸਾਡੇ ਗੌਸਫੀਆਂ ਫਰਮਾਉਂਦੇ